0: ਦੇ ਹੋਣ ਕਿ ਤੂੰ ਉਸ ਹਥਿਆਰ ਕਾਨੇ ਤਿਰੰਗੀ ਤਿਰੰਗੀ ਚੂਨੇ ਤੇ ਪਪੇ ਤੋਂ ਨੇ ਦੂਰ ਕੀ ਬਾਣ ਕੇ ਬੰਨ ਅਰਮੈ ਤੇ ਤੋ ਕਿਉ ਹਮੀਏ ਹੁਈਏ ਆਹ ਕੀ ਏ ਮੋਰੀਓ ਲਾ ਤੇ ਮੇ ਤੂ ਤਾਹੀ ਮੇ ਵੀ ਹੀ ਕਿਤਿਆ ਤੂ ਆ ਇਹ ਫਕੋਨ ਰੇ ਕੋਮਾ ਤੋ ਕੁਈ ਨੀ ਕਿਆ ਤਾ ਰੰਗੀ ਕਾ ਹੁਮੀ ਮੋ ਮੈ ਤੇ ਤਰੋਨ ਤਪ ਉਹ ਨਮਾ ਤੂ ਤੂ ਪਨਾ ਤੇ ਤਨ ਹੋ ਤਨ ਕੀਰਾ ਤਦ ਮੋਨਾ ਤੇ ਤਨ ਹੋ ਫਾ ਨੋ ਮੁ ਕਪੁਨਾ ਉਨ ਹੁਰੀ ਮੈ ਕਿਆ ਮਾ ਤੋ ਆਨੇ ਆ ਮਾ ਤੋ ਮਾਰਾ ਨਾ ਤਹੀ ਉਹ ਮਮੁ ਕਾ ਆ ਆ ਤੇ ਆ ਰੋ ਰਿਗ ਕਤ ਯੋ ਰੇ ਰੇ ਤਮ ਤੂ ਆ ਤਨ ਕੀਰਾ ਵੇ ਤੂ ਤੇ ਨਾ ਕੋਈ ਤੇ ਨਾ ਕੋਈ ਤੇ ਨਾ ਕੋਈ ਕੋਰੋਨਾ ਤੀਰੋ ਮਾ ਤੇ ਨਾ ਕੋਈ ਤੇ ਨਾ ਕੋਈ ਤੇ ਨਾ ਕੋਈ ਇਹ ਕੋਰੋਨਾ ਇਹ ਕੀ ਮਾ ਇਹ ਤਮਰ ਕੀ ਮਾ ਤੇ ਨਾ ਕੋ ਤੋ ਤੇ ਨਾ ਕੋ ਤੋ ਤੇ ਨਾ ਤੋ ਤੋ ਕੋ ਇਹ ਕੋਰੋਨਾ ਪਾ ਗਿਆ ਤੀਰ Have you speak in Pagya?
1: Hey.
0: What are you getting at Tangye? But on this occasion that we have come together for tonight and the whole weekend, we are very happy to be here with our family. For us, it's not just our 21st anniversary. It is also a farm of development. That's why we have introduced our rangatahi and brought them down here so we can kōrero to them about our requirements. Now, oh no, you sound like a politician now. But this is the way of life. We have to come together. Unity is the strength. So, I'm going to not go on and on and on. But one day, I'm going to sit down and shut up. So later, at the far north, I'm on the car. Then I'll go through, then I'll go through, then I'll go through.